0: ਨਾਤੇ ਰੇ
1: ਨਾਤੇ
0: ਇਸ ਕਰਨਾ
1: ਨਾਤੇ
0: ਆ ਕੋਰਾ ਮੋਟੋ ਕੋ ਤੋ ਚਾਕੇ ਕਰਵਾ ਦੇ ਕੰਟਰੈਕਟ
1: ਅਰੇ ਆ ਮਾਤਾ ਹੋਏ
0: ਅਤੇ ਆਈ ਵਾਰ ਵੇ ਤੋ ਕੋ ਪਾਨੇ ਸੀ ਕੇ ਅਤੇ ਕੋਰਾ ਦੀ ਕਿਰਿਆ ਵੇ ਮਾਰੋ ਗੋਡ ਬਲੇਸ ਯੂ ਕਵਾ ਮੋਲੇ ਨੇ ਕੋ ਅਤੇ ਕੋ ਮੋਰਾ ਦੀ ਕਿਰਿਆ ਵੇ ਮਾਰੋ ਗੋਡ ਬਲੇਸ